ਕਹਿੰਦੀ ਮੈਨੂੰ ਆ ਜਾ ਅੱਖ ਹਾਲੇ ਜ਼ਰਾ ਵੇਟ ਬੇਬੀ ਪਾਇਆ ਚੋਲਾ ਉੱਤੇ ਜੂਲਰੀ ਡਿਜ਼ਾਈਨ ਅਸੀਂ ਖਿਲਾੜੀ ਜਿਹੜੇ ਖੇਡਦੇ ਜੇ ਫਾਈਨਲ ਉਤੂ ਫਲੋ ਕਰਾਂ ਫਾਈਨ ਜ਼ੀਰੋ ਪੁਆਇੰਟ ਉੱਤੇ ਥਰੋਨ ਮੇਰਾ ਆਖ ਮੈਨੂੰ